ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਕਹਾਣੀ ਤੇ ਇਸ ਤੋਂ ਇਲਾਵਾ ਪੰਜਾਬੀ ਫਿਲਮ ਸੰਗੀਤ ਵੀ ਸੁਣਾਂਗੇ। ਅੱਜ 5 ਜੂਨ ਏ। ਅੱਜ ਦਾ ਦਿਨ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਏ। ਇਹ ਦਿਨ ਲੋਕਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ, ਪ੍ਰਦੂਸ਼ਣ ਘੱਟ ਕਰਨ, ਵੱਧ ਤੋਂ ਵੱਧ ਰੁੱਖ ਬੂਟੇ ਲਗਾਉਣ ਅਤੇ ਧਰਤੀ ਨੂੰ ਬਚਾਉਣ ਲਈ ਜਾਗਰੂਕ ਕਰਨ ਵਾਸਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਵਿਸ਼ਵ ਪੱਧਰ ਤੇ ਵਾਤਾਵਰਣ ਪ੍ਰਤੀ ਰਾਜਨੀਤਿਕ ਅਤੇ ਸਮਾਜਿਕ ਜਾਗਰੂਕਤਾ ਲਿਆਉਣ ਲਈ ਸੰਨ 1972 ਵਿੱਚ ਇਸ ਦਿਨ ਨੂੰ ਮਨਾਉਣ ਦੀ ਪਹਿਲਕਦਮੀ ਕੀਤੀ ਗਈ ਸੀ ਤੇ 5 ਜੂਨ 1973 ਵਿੱਚ ਪਹਿਲਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਸੀ। ਅਸੀਂ ਵੱਧ ਤੋਂ ਵੱਧ ਰੁੱਖ ਬੂਟੇ ਲਗਾ ਕੇ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਕੇ, ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਕੇ, ਪਾਣੀ ਦੀ ਬਰਬਾਦੀ ਨੂੰ ਘੱਟ ਕਰਕੇ, ਖਾਦਾਂ ਅਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਕੇ ਅਤੇ

ਜੈਵਿਕ ਖੇਤੀ ਅਪਣਾ ਕੇ ਆਪਣੇ ਆਲੇ ਦੁਆਲੇ ਤੇ ਚੁਗਿਰਦੇ ਦੀ ਸਾਫ ਸਫਾਈ ਰੱਖ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਸਕਦੇ ਹਾਂ। ਅਜੋਕੇ ਸਮੇਂ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਲੋੜ ਏ। ਸਾਨੂੰ ਇਹ ਸਮਝਣ ਦੀ ਲੋੜ ਏ ਕਿ ਮਨੁੱਖੀ ਜੀਵਨ ਲਈ ਸਿਹਤਮੰਦ ਅਤੇ ਸਾਫ ਸੁਥਰਾ ਵਾਤਾਵਰਣ ਕਿੰਨਾ ਜ਼ਰੂਰੀ ਏ। ਕੁਦਰਤੀ ਵਸੀਲਿਆਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸਾਫ ਸੁਥਰਾ ਚੁਗਿਰਦਾ ਦੇਣ ਲਈ ਸਾਨੂੰ ਅੱਜ ਤੋਂ ਹੀ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਪਵੇਗੀ। ਇਹ ਤਾਂ ਗੱਲ ਹੋਈ ਵਿਸ਼ਵ ਵਾਤਾਵਰਣ ਦਿਵਸ ਦੀ, ਜਿਸ ਦੀ ਸਾਂਭ ਸੰਭਾਲ ਕਰਨਾ ਨਾ ਸਿਰਫ ਜ਼ਰੂਰੀ ਏ ਬਲਕਿ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਏ। ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਦੇ ਹਾਂ ਮੁਹੰਮਦ ਰਫੀ ਤੇ ਸਵਿਤਾ ਸੁਮਨ ਦੀਆਂ ਆਵਾਜ਼ਾਂ ਵਿੱਚ ਫਿਲਮ ਵੰਗਾਰ ਦਾ ਇਹ ਗੀਤ।

ਵੰਗਾਰ ਦਾ ਇਹ ਗੀਤ ਤੁਸੀਂ ਸਵਿਤਾ ਸੁਮਨ ਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਤੋਂ ਇਹ ਗੀਤ, ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ ਦੱਸ ਕੀ ਕਰਾਂ। ਆਵਾਜ਼ ਏ ਨਰਿੰਦਰ ਬੀਬਾ ਦੀ।

ਗਿਆ। ਮਾਮਾ ਜੀ ਦੇ ਗੱਲ ਸੁਣ ਕੇ ਰਘਬੀਰ ਯਾਦਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ। ਸਰਬਜੀਤ ਦੇ ਆਖਰੀ ਵੇਲੇ ਉਹ ਉਸਦਾ ਹੱਥ ਫੜ ਕੇ ਬੈਠਾ ਸੀ ਤਾਂ ਸਰਬਜੀਤ ਨੇ ਤਰਲੇ ਨਾਲ ਕਿਹਾ ਸੀ, ਮੇਰੀਆਂ ਧੀਆਂ ਦਾ ਧਿਆਨ ਰੱਖਿਓ। ਉਸਨੇ ਸੋਚਿਆ ਕਿਹੜੀ ਔਰਤ ਉਸਦੀਆਂ ਧੀਆਂ ਨੂੰ ਮਾਂ ਬਣ ਕੇ ਪਾਲੇਗੀ। ਉਸਨੇ ਦੂਜਾ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਰਘਵੀਰ ਦੇ ਚਾਚੇ ਨੇ ਕਿਹਾ, ਅਜੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ, ਪੰਧ ਲੰਮਾ ਵੀ ਹੈ ਤੇ ਔਖਾ ਵੀ। ਕੋਈ ਨਹੀਂ ਚਾਚਾ ਜੀ, ਜਿਵੇਂ ਵੀ ਹੋਵੇ ਤੁਰਾਂਗੇ। ਚੱਲ, ਜਦ ਤੱਕ ਕੋਈ ਹੋਰ ਹੱਲ ਨਹੀਂ ਨਿਕਲਦਾ ਤੂੰ ਕੁੜੀਆਂ ਨੂੰ ਨਾਨਕੇ ਭੇਜ ਦੇ, ਉਹਨਾਂ ਦਾ ਵੀ ਤਾਂ ਫਰਜ਼ ਬਣਦਾ, ਤਿੰਨਾਂ ਨੂੰ ਨਹੀਂ ਤਾਂ ਇੱਕ ਦੋ ਨੂੰ ਤਾਂ ਰੱਖ ਹੀ ਸਕਦੇ ਨੇ। ਰਘਵੀਰ ਇਸ ਗੱਲ 'ਤੇ ਵੀ ਨਾ ਮੰਨਿਆ ਅਤੇ ਉਸਨੇ ਕਿਹਾ, ਨਹੀਂ, ਮੈਂ ਆਪਣੀਆਂ ਧੀਆਂ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦਾ। ਰਿਸ਼ਤੇਦਾਰ ਚੁੱਪ ਕਰ ਗਏ। ਉਹਨਾਂ ਨੇ ਸੋਚਿਆ, ਅਜੇ ਤਾਜ਼ੀ ਸੱਟ ਹੈ, ਅਜੇ ਇਹ ਭਾਵੁਕਤਾ ਦੇ ਵਹਿਣਾ ਵਿੱਚ ਵਹਿ ਕੇ ਕੋਈ ਫੈਸਲਾ ਨਹੀਂ ਲੈ ਰਿਹਾ, ਜਦੋਂ ਤਲਖ ਹਕੀਕਤਾਂ ਨਾਲ ਸਾਹਮਣਾ ਹੋਇਆ ਤਾਂ ਆਪੇ ਸਮਝ ਆ ਜਾਏਗੀ। ਪਰ ਰਘਵੀਰ ਨੇ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰ ਲਿਆ ਅਤੇ ਉਹ ਆਪਾ ਭੁਲਾ ਕੇ ਧੀਆਂ ਦੀ ਖਾਤਰ ਜੀਣ ਲੱਗਾ। ਸਰਬਜੀਤ ਦੀ ਬਿਮਾਰੀ ਉੱਤੇ ਉਸਦੀ ਸਾਰੀ ਜਮ੍ਹਾਂ ਪੂੰਜੀ ਖਰਚ ਹੋ ਚੁੱਕੀ ਸੀ, ਉੱਤੋਂ ਘਰ ਲਈ ਲਏ ਕਰਜ਼ੇ ਦੀਆਂ ਕਿਸ਼ਤਾਂ ਵੀ ਬਾਕੀ ਸਨ, ਫਿਰ ਤਿੰਨ ਬੱਚਿਆਂ ਦੀ ਪੜ੍ਹਾਈ ਦਾ ਖਰਚਾ। ਉਸਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਪੂਰੇ ਦਿਨ ਲਈ ਕੋਈ ਨੌਕਰਾਂ ਨਹੀਂ ਰੱਖ ਸਕਦਾ, ਆਖਿਰ ਸੀ ਤਾਂ ਉਹ ਇੱਕ ਸਰਕਾਰੀ ਅਧਿਆਪਕ ਹੀ। ਬਸ ਘਰ ਵਿੱਚ ਸਫਾਈ ਅਤੇ ਭਾਂਡਿਆਂ ਲਈ ਕੰਮ ਵਾਲੀ ਲਾਈ ਹੋਈ ਸੀ, ਉਹ ਦੁਪਹਿਰੇ ਆਪਣਾ ਕੰਮ ਕਰ ਜਾਂਦੀ। ਰਘਵੀਰ ਸਵੇਰੇ 4 ਵਜੇ ਉੱਠਦਾ, ਰੋਟੀ ਸਬਜ਼ੀ ਤਿਆਰ ਕਰਦਾ, ਧੀਆਂ ਨੂੰ ਉਠਾਉਂਦਾ, ਉਹਨਾਂ ਦੇ ਨਹਾਉਣ ਤੋਂ ਬਾਅਦ ਰੱਜੀ ਅਤੇ ਜੀਤੀ ਦੀਆਂ ਗੁੱਤਾਂ ਕਰਦਾ, ਰੋਟੀ ਦੇ ਡੱਬੇ ਤਿਆਰ ਕਰਕੇ ਉਹਨਾਂ ਦੇ ਬਸਤਿਆਂ ਵਿੱਚ ਰੱਖਦਾ ਅਤੇ ਤਿੰਨਾਂ ਨੂੰ ਸਕੂਲ ਛੱਡ ਕੇ ਆਉਂਦਾ। ਦੁਪਹਿਰੇ ਸਕੂਲੋਂ ਉਹਨਾਂ ਨੂੰ ਲੈ ਕੇ ਘਰ ਆਉਂਦਾ। ਘਰ ਆ ਕੇ ਫਿਰ ਰੋਟੀ ਬਣਾ ਕੇ ਉਹਨਾਂ ਨੂੰ ਖਵਾਉਂਦਾ। ਕਈ ਵਾਰ ਤੋਂ ਇੰਨਾ ਥੱਕ ਜਾਂਦਾ ਕਿ ਰੋਟੀ ਖਾਧੇ ਬਿਨਾਂ ਹੀ ਲੰਮਾ ਪੈ ਜਾਂਦਾ। ਸਕੂਲ ਵਿੱਚ ਵੀ ਉਸਨੂੰ ਬੱਚਿਆਂ ਨਾਲ ਪੂਰੀ ਮਿਹਨਤ ਕਰਨੀ ਪੈਂਦੀ। ਰਾਤ ਨੂੰ ਫਿਰ ਉਹੀ ਰੋਟੀ ਪਾਣੀ ਦਾ ਸਿਲਸਿਲਾ, ਬਾਜ਼ਾਰ ਦੇ ਕੰਮ, ਧੀਆਂ ਨੂੰ ਪੜ੍ਹਾਉਣਾ, ਉਹਨਾਂ ਦੀ ਵਰਦੀ ਤਿਆਰ ਕਰਨੀ, ਘਰ ਦੇ ਹੋਰ 100 ਕੰਮ। ਉਹ ਤਾਂ ਧਰਤੀ ਵਾਂਗ ਆਪਣੀ ਹੀ ਧੁਰੀ ਦੁਆਲੇ ਘੁੰਮ ਰਿਹਾ ਸੀ। ਆਪਣੀਆਂ ਸਰੀਰਕ ਅਤੇ ਭਾਵਨਾਤਮਕ ਲੋੜਾਂ ਨੂੰ ਤਾਂ ਉਸਨੇ ਕਿਸੇ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਸੀ। ਉਹ ਧੀਆਂ ਨੂੰ ਤਾਂ ਹੌਸਲਾ ਦੇ ਸਕਦਾ ਸੀ, ਪਰ ਉਸਨੂੰ ਹੌਸਲਾ ਦੇਣ ਵਾਲਾ ਘਰ ਵਿੱਚ ਕੋਈ ਨਹੀਂ ਸੀ। ਬਸ ਉਹ ਸੀ ਤੇ ਉਸਦੀ ਇਕੱਲਤਾ, ਜੋ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀ। ਰਾਤਾਂ ਉਸਨੂੰ ਡੈਣਾਂ ਵਰਗੀਆਂ ਲੱਗਦੀਆਂ। ਜੀਤੀ ਤਾਂ ਹੁਣ ਸਮਝਣ ਲੱਗ ਪਈ ਸੀ, ਪਰ ਜਦੋਂ ਰੱਜੀ ਮਾਂ ਬਾਰੇ ਪ੍ਰਸ਼ਨ ਕਰਦੀ ਤਾਂ ਉਹ ਬਹੁਤ ਦੁਖੀ ਹੁੰਦਾ। ਉਹ ਮਨ ਹੀ ਮਨ ਸਰਬਜੀਤ ਨਾਲ ਗਿਲਾ ਕਰਦਾ ਕਿ ਉਹ ਉਸਨੂੰ ਇਕੱਲਾ ਛੱਡ ਕੇ ਕਿਉਂ ਚਲੀ ਗਈ। ਸੁੱਖੀ ਤੋਂ ਡੈਡੀ ਦੀ ਹਾਲਤ ਵੇਖੀ ਨਾ ਜਾਂਦੀ ਤਾਂ ਉਹ ਉਸਦੇ ਗੱਲ ਲੱਗ ਜਾਂਦੀ ਅਤੇ ਫਿਰ ਦੋਵੇਂ ਪਿਓ ਧੀ ਰੋਣ ਲੱਗ ਜਾਂਦੇ। ਉਹ ਰਘਵੀਰ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ, ਆਪਣਾ ਸਿਰ ਆਪੇ ਵਾਹ ਲੈਂਦੀ, ਭੈਣਾਂ ਨੂੰ ਰੋਟੀ ਖਵਾ ਦਿੰਦੀ, ਕੱਪੜੇ ਸੰਭਾਲ ਦਿੰਦੀ, ਕਈ ਵਾਰ ਤਾਂ ਟੇਢੇ ਮੇਢੇ ਫੁਲਕੇ ਵੀ ਲਾ ਲੈਂਦੀ। ਆਖਿਰ ਸੀ ਤਾਂ ਉਹ ਬਾਲੜੀ ਹੀ। ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਲਈ ਕੁੜੀਆਂ ਨੂੰ ਮਾਂ ਦੀ ਲੋੜ ਹੁੰਦੀ ਹੈ। ਉਦੋਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ। ਕਈ ਵਾਰ ਤਾਂ ਕੁੜੀਆਂ ਦੀ ਮਾਸੀ ਗੁਰਮੀਤ ਘਰ ਆ ਕੇ ਉਹਨਾਂ ਨੂੰ ਸਮਝਾਉਂਦੀ। ਸਕੂਲ ਵਿੱਚ ਰਘਵੀਰ ਆਪਣੇ ਕੁਝ ਸਾਥੀਆਂ ਨਾਲ ਦਿਲ ਦਾ ਭਾਰ ਹੌਲਾ ਕਰਦਾ। ਉਹ ਉਸਦਾ ਦੁੱਖ ਸਮਝਦੇ, ਉਸਨੂੰ ਹੌਸਲਾ ਦਿੰਦੇ ਅਤੇ ਅਕਸਰ ਦੁਬਾਰਾ ਵਿਆਹ ਬਾਰੇ ਸੋਚਣ ਲਈ ਕਹਿੰਦੇ। ਪਰ ਰਘਵੀਰ ਨੇ ਤਾਂ ਆਪਣੀਆਂ ਧੀਆਂ ਦੇ ਕਾਰਨ ਕਦੇ ਹਾਮੀ ਨਾ ਭਰੀ। ਸਮਾਂ ਆਪਣੀ ਤੌਰ ਤੁਰਦਾ ਗਿਆ, ਧੀਆਂ ਵੱਡੀਆਂ ਹੋ ਗਈਆਂ ਸਨ, ਹੌਲੀ ਹੌਲੀ ਉਹਨਾਂ ਨੇ ਘਰ ਦੇ ਕੰਮ ਸੰਭਾਲ ਲਏ ਸਨ। ਉਹ ਸਵੇਰੇ ਉੱਠਦੀਆਂ ਤੇ ਮਿਲ ਕੇ ਰੋਟੀ ਤਿਆਰ ਕਰ ਲੈਂਦੀਆਂ, ਉਹ ਆਪਣੇ ਡੈਡੀ ਦੀ ਕੁਰਬਾਨੀ ਨੂੰ ਸਮਝਦੀਆਂ ਸਨ ਅਤੇ ਉਸਨੂੰ ਖੁਸ਼ ਵੇਖਣਾ ਚਾਹੁੰਦੀਆਂ ਸਨ। ਸੁੱਖੀ ਤਾਂ ਹੁਣ ਕਾਲਜ ਵਿੱਚ ਪਹੁੰਚ ਗਈ ਸੀ। ਪਿਛਲੇ 6 ਮਹੀਨਿਆਂ ਤੋਂ ਰਘਵੀਰ ਦੇ ਸਕੂਲ ਵਿੱਚ ਇੱਕ ਰਣਜੀਤ ਨਾਂ ਦੀ ਅਧਿਆਪਕ ਬਦਲੀ ਕਰਵਾ ਕੇ ਆਈ ਸੀ। ਕੁਝ ਦਿਨ ਤਾਂ ਉਹਨਾਂ ਵਿੱਚ ਸਤਿ ਸ੍ਰੀ ਅਕਾਲ ਤੋਂ ਵੱਧ ਕੋਈ ਗੱਲ ਨਾ ਹੋਈ, ਪਰ ਹੌਲੀ ਹੌਲੀ ਉਹ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਅਤੇ ਉਹਨਾਂ ਵਿੱਚ ਚੰਗੀ ਦੋਸਤੀ ਹੋ ਗਈ। ਇੱਕ ਖਾਲੀ ਪੀਰੀਅਡ ਵਿੱਚ ਘਰ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਰਘਵੀਰ ਨੂੰ ਪਤਾ ਚੱਲਿਆ ਕਿ ਰਣਜੀਤ ਵੀ ਉਸੇ ਵਾਂਗ ਹੀ ਦੁੱਖਾਂ ਦੀ ਬੇੜੀ ਵਿੱਚ ਸਵਾਰ ਹੈ। ਬੱਚਾ ਨਾ ਹੋਣ ਕਾਰਨ ਉਸਦੇ ਪਤੀ ਨੇ ਉਸਨੂੰ ਤਲਾਕ ਦੇ ਦਿੱਤਾ ਸੀ ਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਭਾਵੇਂ ਉਹ ਨੌਕਰੀ ਕਰਦੀ ਸੀ, ਪਰ ਭਰਾ ਭਰਜਾਈ ਨੂੰ ਲੱਗਦਾ ਸੀ ਕਿ ਕੱਲ੍ਹ ਨੂੰ ਉਹ ਘਰ ਵਿੱਚ ਆਪਣਾ ਹਿੱਸਾ ਮੰਗੇਗੀ, ਇਸ ਲਈ ਉਹ ਉਸਦਾ ਘਰ ਵਿੱਚ ਰਹਿਣਾ ਪਸੰਦ ਨਾ ਕਰਦੇ। ਭਰਾ ਭਰਜਾਈ ਦੀਆਂ ਚੁਭਵੀਆਂ ਗੱਲਾਂ ਤੀਰ ਵਾਂਗ ਉਸਦੇ ਦਿਲ ਤੇ ਲੱਗਦੀਆਂ। ਉਹ ਅਕਸਰ ਆਪਣਾ ਦੁੱਖ ਰਘਵੀਰ ਨਾਲ ਸਾਂਝਾ ਕਰਦੀ। ਰਘਵੀਰ ਵੀ ਉਸ ਨਾਲ ਆਪਣਾ ਦਿਲ ਫੋਲ ਲੈਂਦਾ। ਰਣਜੀਤ ਕਈ ਵਾਰ ਉਸਦੇ ਘਰ ਵੀ ਉਸਦੀਆਂ ਧੀਆਂ ਨੂੰ ਮਿਲਣ ਆਉਂਦੀ। ਤਿੰਨਾਂ ਭੈਣਾਂ ਨੂੰ ਉਸਦਾ ਸੁਭਾਅ ਬੜਾ ਚੰਗਾ ਲੱਗਦਾ। ਉਹ ਉਸ ਨਾਲ ਕਾਫੀ ਘੁਲ ਮਿਲ ਗਈਆਂ ਸਨ। ਉਹਨਾਂ ਦੀ ਨੇੜਤਾ ਵੇਖ ਕੇ ਰਘਵੀਰ ਦੇ ਦੋਸਤਾਂ ਨੇ ਉਸਨੂੰ ਘਰ ਵਸਾ ਲੈਣ ਦੀ ਸਲਾਹ ਦਿੱਤੀ, ਪਰ ਰਘਵੀਰ ਨੇ ਹਮੇਸ਼ਾ ਦੀ ਤਰ੍ਹਾਂ ਨਾਂਹ ਕਰ ਦਿੱਤੀ। ਰਣਜੀਤ ਨੇ ਵੀ ਕਦੇ ਖੁੱਲ੍ਹ ਕੇ ਗੱਲ ਨਾ ਕੀਤੀ। ਰਘਵੀਰ ਦੇ ਮਨਾ ਕਰਨ 'ਤੇ ਦੋਸਤਾਂ ਨੇ

ਉਸ ਨਾਲ ਗੱਲ ਕਰਨਾ ਮੁਨਾਸਿਬ ਨਾ ਸਮਝਿਆ। ਵੈਸੇ ਵੀ ਰਘਵੀਰ ਨੂੰ ਲੱਗਦਾ ਸੀ ਔਖਾ ਵੇਲਾ ਤਾਂ ਲੰਘ ਗਿਆ, ਹੁਣ ਕੁੜੀਆਂ ਵੱਡੀਆਂ ਹੋ ਗਈਆਂ ਹਨ, ਪੜ੍ਹ ਲਿਖ ਗਈਆਂ ਹਨ ਅਤੇ ਘਰ ਵੀ ਸੰਭਾਲ ਰਹੀਆਂ ਹਨ, ਹੁਣ ਉਸਨੂੰ ਵਿਆਹ ਦੀ ਕੀ ਲੋੜ ਹੈ। ਸੁਖੀ ਨੇ ਐਮ ਏ ਪਾਸ ਕੀਤੀ ਤਾਂ ਰਘਵੀਰ ਨੇ ਇੱਕ ਸਰਦੇ ਪੁਰਸ਼ ਦੇ ਘਰ ਉਸਦਾ ਵਿਆਹ ਕਰ ਦਿੱਤਾ। ਸੁਖੀ ਆਪਣੇ ਘਰ ਖੁਸ਼ ਸੀ, ਉਸਦਾ ਘਰ ਵਾਲਾ ਉਸਦੇ ਪਿਤਾ ਦੀ ਬੜੀ ਇੱਜ਼ਤ ਕਰਦਾ ਸੀ। 3-4 ਸਾਲਾਂ ਬਾਅਦ ਹੀ ਉਸਨੇ ਆਪਣੀਆਂ ਦੋਵੇਂ ਸਾਲੀਆਂ ਦਾ ਰਿਸ਼ਤਾ ਕੈਨੇਡਾ ਰਹਿੰਦੇ ਆਪਣੇ ਚਾਚੇ ਦੇ ਮੁੰਡਿਆਂ ਨਾਲ ਕਰਵਾ ਦਿੱਤਾ। ਵਿਆਹ ਪਿੱਛੋਂ ਜੀਤੀ ਅਤੇ ਰੱਜੀ ਕੈਨੇਡਾ ਚਲੀਆਂ ਗਈਆਂ। ਹੁਣ ਰਘਵੀਰ ਇਕੱਲਾ ਰਹਿ ਗਿਆ, ਘਰ ਉਸਨੂੰ ਖਾਣ ਨੂੰ ਪੈਂਦਾ, ਇਕੱਲੇ ਰੋਟੀ ਖਾਣ ਨੂੰ ਉਸਦਾ ਦਿਲ ਨਾ ਕਰਦਾ। ਉਸਨੂੰ ਲੱਗਦਾ ਕਿ ਉਸਦਾ ਜੀਵਨ ਵੀ ਮੈਦਾਨ ਵਿੱਚ ਲੱਗੇ ਉਸ ਬੋਹੜ ਵਾਂਗ ਹੈ ਜਿਸਨੇ ਸਾਰੀ ਉਮਰ ਸਭ ਨੂੰ ਛਾਂ ਦਿੱਤੀ, ਪਰ ਉਹ ਅੱਜ ਇਕੱਲੇਪਨ ਦਾ ਸੰਤਾਪ ਹੰਢਾ ਰਿਹਾ ਹੈ। ਰਘਵੀਰ ਨੂੰ ਵੀ ਆਪਣੀ ਇਕੱਲਤਾ ਵੱਢ-ਵੱਢ ਖਾਂਦੀ ਉਹ ਬਿਮਾਰ ਰਹਿਣ ਲੱਗ ਪਿਆ। ਜੀਤੀ ਅਤੇ ਰੱਜੀ ਫੋਨ ਕਰਦੀਆਂ ਤਾਂ ਰਘਵੀਰ ਉਹਨਾਂ ਨੂੰ ਕੁਝ ਨਾ ਦੱਸਦਾ। ਸੁਖੀ ਪਤਾ ਲੈਣ ਆਉਂਦੀ ਤਾਂ ਪਿਤਾ ਦੀ ਹਾਲਤ ਵੇਖ ਕੇ ਡਾਢੀ ਦੁਖੀ ਹੁੰਦੀ। ਸੁਖੀ ਨੇ ਡੈਡੀ ਨੂੰ ਬਥੇਰਾ ਆਪਣੇ ਨਾਲ ਚੱਲਣ ਲਈ ਕਿਹਾ, ਪਰ ਰਘਵੀਰ ਨੇ ਆਪਣੀ ਨੌਕਰੀ ਦਾ ਹਵਾਲਾ ਦੇ ਕੇ ਧੀ ਦੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਰ ਕੇ ਸੁਖੀ ਨੇ ਇੱਕ ਦਿਨ ਮਾਸੀ ਨਾਲ ਗੱਲ ਕੀਤੀ। ਅਗਲੇ ਦਿਨ ਮਾਸੀ ਘਰ ਆਈ ਅਤੇ ਰਘਵੀਰ ਨੂੰ ਕਹਿਣ ਲੱਗੀ, ਕੀ ਗੱਲ ਰਘਵੀਰ, ਆਪਣਾ ਕੀ ਹਾਲ ਬਣਾ ਰੱਖਿਆ ਹੈ, ਕਿਉਂ ਇਕੱਲਾ ਪਿਆਰਾ ਨਾ ਅਸੀਂ ਹੈਗੇ ਹਾਂ ਨਾ, ਕੱਲ੍ਹ ਤੋਂ ਤੂੰ ਸਕੂਲ ਤੋਂ ਸਿੱਧਾ ਸਾਡੇ ਵੱਲ ਆਉਣਾ ਹੈ ਅਤੇ ਉੱਥੇ ਹੀ ਰੋਟੀ ਖਾਣੀ ਹੈ। ਰਘਵੀਰ ਕੁਝ ਉੱਤਰ ਦਿੰਦਾ, ਉਸ ਤੋਂ ਪਹਿਲਾਂ ਹੀ ਸੁਖੀ ਬੋਲ ਪਈ, ਡੈਡੀ ਮਾਸੀ ਠੀਕ ਹੀ ਤਾਂ ਕਹਿੰਦੀ ਹੈ, ਜੇ ਮੈਂ ਇਸੇ ਸ਼ਹਿਰ ਵਿੱਚ ਹੁੰਦੀ ਤਾਂ ਤੁਹਾਨੂੰ ਕਦੇ ਇਕੱਲਾ ਨਾ ਛੱਡਦੀ। ਤੁਸੀਂ ਨੌਕਰੀ ਵੀ ਨਹੀਂ ਛੱਡਣਾ ਚਾਹੁੰਦੇ, ਜੀਤੀ ਅਤੇ ਰੱਜੀ ਦੂਰ ਬੈਠੀਆਂ ਹਨ, ਸਾਨੂੰ ਸਭ ਨੂੰ ਤੁਹਾਡੀ ਚਿੰਤਾ ਲੱਗੀ ਰਹਿੰਦੀ ਹੈ, ਮਾਸੀ ਦਾ ਘਰ ਨੇੜੇ ਹੈ, ਤੁਸੀਂ ਦੁਪਹਿਰੇ ਰਾਤੀ ਉੱਧਰ ਚਲੇ ਜਾਇਆ ਕਰੋ, ਬੱਚਿਆਂ ਨਾਲ ਗੱਲਬਾਤ ਕਰੋਗੇ ਤਾਂ ਤੁਹਾਡਾ ਦਿਲ ਵੀ ਪਰਤ ਜਾਏਗਾ ਅਤੇ ਇਕੱਠੇ ਬੈਠ ਕੇ ਰੋਟੀ ਵੀ ਖਾ ਲਓਗੇ, ਬਣਦਾ ਖਰਚ ਮਾਸੀ ਨੂੰ ਦੇ ਦਿਆ ਕਰਨਾ। ਆਪਣੀ ਸਾਲੀ ਅਤੇ ਧੀ ਦੀ ਜਿੱਦ ਕਾਰਨ ਰਘਵੀਰ ਮਨਾ ਨਾ ਕਰ ਸਕਿਆ। ਕੁਝ ਦਿਨ ਤਾਂ ਸਭ ਠੀਕ ਰਿਹਾ, ਸਾਂਢੂ ਅਤੇ ਉਸਦੇ ਬੱਚੇ ਉਸ ਨਾਲ ਹੱਸਦੇ ਖੇਡਦੇ ਉਸਦੀ ਇੱਜ਼ਤ ਕਰਦੇ ਰਹੇ, ਪਰ ਹੌਲੀ ਹੌਲੀ ਉਹਨਾਂ ਦਾ ਵਤੀਰਾ ਬਦਲਣ ਲੱਗਾ, ਉਹ ਉਸ ਤੋਂ ਖਿਜਣ ਲੱਗੇ। ਇੱਕ ਦਿਨ ਮਾਸੀ ਦੇ ਮੁੰਡੇ ਨੇ ਕਿਹਾ, ਮੰਮੀ ਮਾਸੜ ਰੋਜ਼ ਦੋ ਵਾਰ ਘਰ ਆਵੜਦਾ ਹੈ, ਸਾਡੀ ਕੋਈ ਪ੍ਰਾਈਵੇਸੀ ਹੈ ਕਿ ਨਹੀਂ। ਗੁਰਮੀਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ਵਿੱਚ ਕਲੇਸ਼ ਪੈ ਗਿਆ। ਉੱਤੋਂ ਉਸਦੇ ਘਰ ਵਾਲੇ ਨੇ ਹੋਰ ਤੀਰ ਛੱਡ ਦਿੱਤਾ, ਨਹੀਂ ਤੈਨੂੰ ਉਸਦੀ ਬੜੀ ਫਿਕਰ ਹੈ, ਰੋਜ਼ ਉਸਨੂੰ ਬੁਲਾ ਲੈਂਦੀ ਹੈ, ਸਾਰਾ ਮੁਹੱਲਾ ਗੱਲਾਂ ਕਰਦਾ ਹੈ। ਗੁਰਮੀਤ ਨੇ ਗੱਲ ਨੂੰ ਵਧਾਉਣਾ ਠੀਕ ਨਾ ਸਮਝਿਆ, ਉਸਨੇ ਸੁਖੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਸੁਖੀ ਰਾਹੀਂ ਜਦੋਂ ਗੱਲ ਰਘਵੀਰ ਤੱਕ ਪਹੁੰਚੀ ਤਾਂ ਰਘਵੀਰ ਨੂੰ ਕੋਈ ਹੈਰਾਨੀ ਨਾ ਹੋਈ, ਉਹ ਗੁਰਮੀਤ ਦੇ ਪਰਿਵਾਰ ਦੇ ਬਦਲਦੇ ਵਤੀਰੇ ਤੋਂ ਬਹੁਤ ਕੁਝ ਪਹਿਲਾਂ ਹੀ ਸਮਝ ਚੁੱਕਿਆ ਸੀ। ਉਹ ਬਹੁਤ ਦੁਖੀ ਹੋਇਆ, ਉਸਨੇ ਫੈਸਲਾ ਕੀਤਾ ਕਿ ਉਹ ਸਕੂਲ ਤੋਂ ਬਾਅਦ ਬਿਰਧ ਆਸ਼ਰਮ ਚੱਲਿਆ ਜਾਇਆ ਕਰੇਗਾ, ਸੇਵਾ ਮੁਕਤੀ ਤੋਂ ਬਾਅਦ ਉਹ ਪੱਕੇ ਤੌਰ 'ਤੇ ਉੱਥੇ ਚਲਾ ਜਾਵੇਗਾ। ਉਹ ਉੱਥੋਂ ਦੇ ਖਰਚ ਅਤੇ ਸ਼ਰਤਾਂ ਬਾਰੇ ਪਹਿਲਾਂ ਹੀ ਪਤਾ ਕਰ ਚੁੱਕਿਆ ਸੀ। ਜਦੋਂ ਸੁਖੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਫੁੱਟ ਫੁੱਟ ਕੇ ਰੋਈ, ਡੈਡੀ ਤੁਸੀਂ ਆਪਣੀ ਸਾਰੀ ਜ਼ਿੰਦਗੀ ਸਾਡੇ ਪਿੱਛੇ ਕੁਰਬਾਨ ਕਰ ਦਿੱਤੀ, ਹੁਣ ਜਦੋਂ ਤੁਹਾਨੂੰ ਸਾਡੀ ਲੋੜ ਹੈ ਤਾਂ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਛੱਡ ਸਕਦੇ, ਤੁਹਾਡੀ ਥੋੜ੍ਹੀ ਜਿਹੀ ਨੌਕਰੀ ਰਹਿ ਗਈ ਹੈ, ਤੁਸੀਂ VRS ਲੈ ਲਓ ਅਤੇ ਮੇਰੇ ਨਾਲ ਆ ਕੇ ਰਹੋ, ਮੈਂ ਧੀ ਦੇ ਘਰ ਨਹੀਂ ਰਹਿ ਸਕਦਾ, ਫਿਰ ਤੇਰਾ ਆਪਣਾ ਪਰਿਵਾਰ ਵੀ ਹੈ ਨਾ, ਰਘਵੀਰ ਨੇ ਕਿਹਾ। ਸੁਖੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਮਨਾ ਨਾ ਸਕੀ। ਤਬੀਅਤ ਠੀਕ ਨਾ ਹੋਣ ਕਰਕੇ ਰਘਵੀਰ 2 ਦਿਨ ਸਕੂਲ ਨਾ ਗਿਆ, ਸੁਖੀ ਵੀ ਕੁਝ ਦਿਨ ਉਸ ਕੋਲ ਹੀ ਰਹੀ। 3 ਦਿਨ ਰਣਜੀਤ ਮੈਡਮ ਉਸਦਾ ਪਤਾ ਲੈਣ ਲਈ ਘਰ ਆ ਗਈ, ਸਾਰੀ ਗੱਲ ਪਤਾ ਲੱਗਣ ਉੱਤੇ ਉਹ ਵੀ ਉਦਾਸ ਹੋ ਗਈ। ਉਹ ਗੰਭੀਰ ਹੋ ਕੇ ਬੋਲੀ, ਸੁਖੀ ਤੇਰੇ ਡੈਡੀ ਨੂੰ ਸਮਾਂ ਰਹਿੰਦੇ ਦੁਬਾਰਾ ਘਰ ਵਸਾ ਲੈਣਾ ਚਾਹੀਦਾ ਸੀ। ਹਾਂ ਆਂਟੀ, ਪਰ ਇੱਕ ਗੱਲ ਦੱਸੋ, ਤੁਸੀਂ ਕਿਉਂ ਨਹੀਂ ਆਪਣੇ ਬਾਰੇ ਅਜਿਹਾ ਸੋਚਿਆ, ਸੁਖੀ ਨੇ ਪੁੱਛਿਆ। ਸੁਖੀ, ਮੈਂ ਤਾਂ ਚਾਹੁੰਦੀ ਸੀ ਪਰ ਰਘਵੀਰ ਨੇ ਕਦੀ ਕੋਈ ਦਿਲਚਸਪੀ ਨਹੀਂ ਵਿਖਾਈ, ਰਣਜੀਤ ਨੇ ਉੱਤਰ ਦਿੱਤਾ। ਰਣਜੀਤ ਆਂਟੀ ਦੀ ਗੱਲ ਸੁਣ ਕੇ ਸੁਖੀ ਸੋਚੀ ਪੈ ਗਈ, ਉਹ ਅੰਦਰ ਗਈ, ਉਸਨੇ ਜੀਤੀ ਅਤੇ ਰੱਜੀ ਨੂੰ ਫੋਨ ਕੀਤਾ, 3 ਭੈਣਾਂ ਨੇ ਸਲਾਹ ਕੀਤੀ ਅਤੇ ਇੱਕ ਫੈਸਲਾ ਕੀਤਾ। ਉਹ ਬਾਹਰ ਆਈ ਅਤੇ ਉਸਨੇ ਰਣਜੀਤ ਆਂਟੀ ਤੋਂ ਪੁੱਛਿਆ, ਕੀ ਤੁਸੀਂ ਅੱਜ ਵੀ ਸਾਡੇ ਪਰਿਵਾਰ ਦਾ ਹਿੱਸਾ ਬਣਨ ਨੂੰ ਤਿਆਰ ਹੋ? ਰਣਜੀਤ ਨੇ ਹੈਰਾਨੀ ਨਾਲ ਕਿਹਾ, ਕੀ ਕਹਿ ਰਹੀ ਹੈ ਸੁਖੀ, ਇਸ ਉਮਰ ਵਿੱਚ? ਰਘਵੀਰ ਨੇ ਕਿਹਾ, ਸੁਖੀ ਕੀ ਹੋ ਗਿਆ ਤੈਨੂੰ, ਲੋਕ ਕੀ ਕਹਿਣਗੇ? ਡੈਡੀ, ਜਦੋਂ ਤੁਸੀਂ ਆਪਣੀਆਂ ਸੁੰਨੀਆਂ ਰਾਤਾਂ ਵਿੱਚ ਰੋਂਦੇ ਸੀ ਤਾਂ ਕਿਹੜੇ ਲੋਕ ਤੁਹਾਨੂੰ ਚੁੱਪ ਕਰਾਉਣ ਆਉਂਦੇ ਸੀ? ਕੀ ਕਦੀ ਕਿਸੇ ਨੇ ਆ ਕੇ ਤੁਹਾਡਾ ਹੱਥ ਫੜਿਆ? ਪਰ ਸੁਖੀ, ਹੁਣ ਬਹੁਤ ਦੇਰ ਹੋ ਚੁੱਕੀ ਹੈ। ਨਹੀਂ ਡੈਡੀ, ਅਜੇ ਦੇਰ ਨਹੀਂ ਹੋਈ, ਤੁਸੀਂ ਆਪਣੀ ਜਵਾਨੀ ਰੋਂਦਿਆਂ ਕੱਢ ਲਈ, ਬੁਢਾਪੇ ਵਿੱਚ ਸਾਥੀ ਦੀ ਲੋੜ ਹੋਰ ਵੀ ਜ਼ਿਆਦਾ ਹੁੰਦੀ ਹੈ, ਫਿਰ ਰਣਜੀਤ ਆਂਟੀ ਤੋਂ ਵਧੀਆ ਜੀਵਨ ਸਾਥਣ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦੀ। ਮੈਂ ਜੀਤੀ ਅਤੇ ਰੱਜੀ ਨਾਲ ਵੀ ਗੱਲ ਕਰ ਲਈ ਹੈ, ਅਗਲੇ ਹਫ਼ਤੇ ਉਹ ਦੋਵੇਂ ਵੀ
ਤੁਹਾਡੀ ਖੁਸ਼ੀ ਵਿੱਚ ਸ਼ਾਮਿਲ ਹੋਣ ਆ ਰਹੀ।

0: ਡੈਡੀ ਸਿਰਫ ਮਾਪਿਆਂ ਦਾ ਫਰਜ਼ ਹੀ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਤਿਆਗ ਦੇਣ, ਬੱਚਿਆਂ ਦਾ ਵੀ ਫਰਜ਼ ਹੁੰਦਾ ਕਿ ਉਹ ਮਾਂ ਬਾਪ ਪ੍ਰਤੀ ਆਪਣੇ ਫਰਜ਼ ਹੀ ਨਿਭਾਉਣ। ਸੁੱਖੀ ਦੀਆਂ ਗੱਲਾਂ ਸੁਣ ਕੇ ਰਣਜੀਤ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ, ਪਰ ਰਘਵੀਰ ਅਜੇ ਵੀ ਦੁਚਿੱਤੀ ਵਿੱਚ ਸੀ। ਉਹ ਕੁਝ ਕਹਿਣਾ ਚਾਹੁੰਦਾ ਸੀ, ਪਰ ਸੁੱਖੀ ਨੇ ਕਿਹਾ, ਡੈਡੀ ਪਲੀਜ਼ ਕੁਛ ਨਾ ਕਹਿਣਾ, ਖੁਸ਼ੀਆਂ ਉੱਤੇ ਤੁਹਾਡਾ ਵੀ ਹੱਕ ਹੈ, ਖੁਸ਼ੀ ਲਈ ਕੋਈ ਉਮਰ ਨਹੀਂ ਹੁੰਦੀ ਡੈਡੀ, ਅਜੇ ਦੇਰ ਨਹੀਂ ਹੋਈ।
1: ਹੁਣੇ ਤੁਸੀਂ ਸੁਣ ਰਹੇ ਸੀ ਬਲਵਿੰਦਰ ਕੌਰ ਖੁਰਾਨਾ ਦੀ ਕਹਾਣੀ ਅਜੇ ਦੇਰ ਨਹੀਂ ਹੋਈ। ਹੁਣ ਸੁਣਦੇ ਹਾਂ ਫਿਲਮ ਚੰਨ ਪਰਦੇਸੀ ਤੋਂ ਇਹ ਗੀਤ ਦਿਲਰਾਜ ਕੌਰ ਦੀ ਆਵਾਜ਼ ਵਿੱਚ। ਸੱਜਣਾ ਵੇ ਸੱਜਣਾ ਰਤਾ ਤੇ ਖਲੋ।

ਚੰਨ ਪਰਦੇਸੀ ਦਾ ਇਹ ਗੀਤ ਤੁਸੀਂ ਦਿਲਰਾਜ ਕੌਰ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਆਸ਼ਾ ਭੋਂਸਲੇ ਤੇ ਗੁਰਦਾਸ ਮਾਨ ਦੀਆਂ ਆਵਾਜ਼ਾਂ ਵਿੱਚ ਫਿਲਮ ਸ਼ਹੀਦ ਏ ਮੁਹੱਬਤ ਦਾ ਇਹ ਗੀਤ।

ਅੰਤਿਮ ਸ਼ਹੀਦੇ ਮੁਹੱਬਤ ਦਾ ਇਹ ਗੀਤ ਤੁਸੀਂ ਗੁਰਦਾਸ ਮਾਨ ਤੇ ਆਸ਼ਾ ਭੋਂਸਲੇ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

ਵਿਚ ਦੇ ਮੌਕਿਆਂ ਦਾ ਵੀ ਵਿਸਥਾਰ ਕੀਤਾ। ਉਦਯੋਗ ਸੰਗਠਨ ਐਸੋਚੈਮ ਨੇ RBI ਦੇ ਰੈਪੋ ਰੇਟ ਨੂੰ 2.25% ਤੇ ਬਣਾਈ ਰੱਖਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨਾਂ ਕਿਹਾ ਕਿ ਇਹ ਵਿਕਾਸ ਨੂੰ ਤੇਜ਼ ਅਤੇ ਉਦਯੋਗ ਨੂੰ ਮਜ਼ਬੂਤ ਕਰੇਗਾ। ਐਸੋਚੈਮ ਦੇ ਸਕੱਤਰ ਜਨਰਲ ਸੌਰਭ ਸਾਨੀਆਲ ਨੇ ਕਿਹਾ ਕਿ ਇਹ ਫੈਸਲਾ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਚ ਮਦਦ ਕਰੇਗਾ ਅਤੇ ਨਾਲ ਹੀ ਮਹਿੰਗਾਈ ਨੂੰ ਇਕ ਸੁਰੱਖਿਅਤ ਹੱਦ ਦੇ ਅੰਦਰ ਰੱਖੇਗਾ। ਉਨਾਂ ਉਮੀਦ ਜ਼ਾਹਰ ਕੀਤੀ ਕਿ ਆਲਮੀ ਉਤਾਰ ਚੜਾਅ ਦੇ ਬਾਵਜੂਦ ਇਸ ਵਿੱਤੀ ਸਾਲ ਚ ਆਰਥਿਕ ਵਿਕਾਸ ਮਜ਼ਬੂਤ ਰਹੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ।

सिखा है उपराष्ट्रपति ने। हरेक नागरिक नूं आउण वालियां पीढ़ियां लई इक स्वच्छ सेहतमंद ते खुशहाल भविख बनाउण लई इकट्ठियां काम करन दा सद्दा दित्ता। प्रधानमंत्री नरेंद्र मोदी ने कहा कि एक पेड़ मां के नाम वर्गियां पहलकदमियां ने हर साल लगभग 1,10,000 हेक्टेयर जंगलात रकबे नूं वधाउण च महत्वपूर्ण योगदान पाया। श्री मोदी ने अज विश्व वातावरण दिवस ते सारयां नूं शुभकामनावां दित्तियां अते वातावरण सुरक्षा लई समर्पित सारे लोकां दी शलाघा कीती। ਉਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ ਚ ਕਈ ਉਪਰਾਲੇ ਕੀਤੇ ਨੇ। ਭਾਰਤ ਨੇ ਭਾਰਤ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ, ਜਿਨ੍ਹਾਂ ਵਿਚ ਹਰਿਆਲੀ ਦਾ ਵਿਸਥਾਰ, ਕਈ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦਾ ਵਾਧਾ ਕਰਨਾ ਸ਼ਾਮਲ ਹੈ। ਉਨਾਂ ਕਿਹਾ ਕਿ ਇਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਪ੍ਰਤੀ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਰਕਬੇ ਨੂੰ ਜੋੜਨ ਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇਕ ਧਰਤੀ ਇਕ ਪਰਿਵਾਰ ਤੇ ਇਕ ਭਵਿੱਖ ਦੇ ਸਿਧਾਂਤ ਤੋਂ ਪ੍ਰੇਰਿਤ ਮਿਸ਼ਨ ਲਾਈਫ ਦੀ ਭਾਵਨਾ ਰਾਹੀਂ ਇਕ ਸਵੱਛ ਤੇ ਹਰੇ ਭਰੇ ਗ੍ਰਹਿ ਵੱਲ ਕੰਮ ਕਰਨਾ ਜਾਰੀ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਹੋਰਨਾਂ ਕੇਂਦਰੀ ਮੰਤਰੀਆਂ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਣ ਦਿਵਸ ਮੌਕੇ ਰਾਜਧਾਨੀ ਚ 18 ਨਮੋ ਆਕਸੀਜਨ ਪਾਰਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ ਕਈ ਵਾਤਾਵਰਣ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਾਤਾਵਰਣ ਸੁਰੱਖਿਆ ਚ ਇਕ ਆਲਮੀ ਨੇਤਾ ਵਜੋਂ ਉਭਰਿਆ ਏ। ਕੇਂਦਰੀ ਮੰਤਰੀ ਡਾ ਜਤੇਂਦਰ ਸਿੰਘ ਅੱਜ ਜੰਮੂ ਚ ਇਕ ਨਵੇਂ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸਥਾਪਨਾ ਦਾ ਰਸਮੀ ਐਲਾਨ ਕਰ ਰਹੇ ਨੇ। ਇਹ ਜੰਮੂ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਚ ਮੌਸਮ ਦੀ ਪੇਸ਼ੀਨਗੋਈ ਤੇ ਆਫ਼ਤ ਪ੍ਰਬੰਧਨ ਦੀ ਤਿਆਰੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਮੌਸਮ ਵਿਗਿਆਨ ਰੇਖਣਾ ਤੇ ਅਤਿਆਧੁਨਿਕ ਐਕਸ ਬੈਂਡ ਡਾਪਲਰ ਮੌਸਮ ਰਾਡਾਰ ਪ੍ਰਣਾਲੀਆਂ ਤੇ ਸਵੈ ਚਾਲਿਤ ਮੌਸਮ ਸਟੇਸ਼ਨਾਂ ਦੇ ਇਕ ਨੈਟਵਰਕ ਦੇ ਨਾਲ ਜੁੜਿਆ ਹੋਵੇਗਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ ਤੇ ਨੋਟਿਸ ਲੈ ਤੇ ਜਾਂਚ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਚੇਅਰਪਰਸਨ ਰਾਜਡਾਲੀ ਗਿਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇਕ ਹੁਕਮ ਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਆਖਿਆ। ਪਿਛਲੇ ਮਹੀਨੇ ਲੁਧਿਆਣਾ ਚ ਕੁਝ ਦਿਨਾਂ ਦੇ ਅੰਦਰ ਨਾਬਾਲਗਾਂ ਤੇ ਕਿਸ਼ੋਰਾਂ ਸਮੇਤ 9 ਕੁੜੀਆਂ ਦੇ ਲਾਪਤਾ ਹੋਣ ਦੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਅਤੇ ਸਮਾਜ ਵਿਚ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਲਗਭਗ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ ਆਰਟੀਐਕਸ ਆਧਾਰਿਤ ਆਈਈਡੀ ਬਰਾਮਦ ਕਰਨ ਤੋਂ ਇਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਤੇ 5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਗਿਐ। ਪੁਲਿਸ ਸੂਤਰਾਂ ਨੇ ਦਸਿਆ ਕਿ ਇਨ੍ਹਾਂ 4 ਮੁਲਜ਼ਮਾਂ ਚੋਂ ਇਕ ਅਫ਼ਗਾਨਿਸਤਾਨ ਦਾ ਨਾਗਰਿਕ ਹੈ। ਉਨ੍ਹਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਐ। ਦੋਵੇਂ ਮਾਮਲੇ ਮੁਹਾਲੀ ਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸਬੰਧਤ ਨੇ। ਇਸ ਦੌਰਾਨ ਕੱਲ੍ਹ ਮੁਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਆਰਡੀਐਕਸ ਨਾਲ ਭਰੇ ਆਈਈਡੀ ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਤੇ ਨਸ਼ਟ ਕਰ ਦਿੱਤਾ ਗਿਆ। ਦੋਵਾਂ ਮਾਮਲਿਆਂ ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੀ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸ਼ਿਕਾਇਤਾਂ ਦੇ ਹੱਲ ਵਾਸਤੇ 70,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਇਨ੍ਹਾਂ ਵਿਚ ਅੰਕਾਂ ਦੀ ਤਸਦੀਕ ਲਈ 7,314 ਅਰਜ਼ੀਆਂ ਤੇ ਪੁਨਰ ਮੁਲਾਂਕਣ ਵਾਸਤੇ 63,000 ਤੋਂ ਵੱਧ ਅਰਜ਼ੀਆਂ ਸ਼ਾਮਲ ਨੇ। ਬੋਰਡ ਨੇ ਮੰਗਲਵਾਰ ਨੂੰ ਸਕੈਨ ਕੀਤੀਆਂ ਉੱਤਰ ਪੱਤਰੀਆਂ ਚ ਕਮੀਆਂ ਦੀ ਤਸਦੀਕ ਤੇ ਉੱਤਰਾਂ ਦੇ ਪੁਨਰ ਮੁਲਾਂਕਣ ਲਈ ਆਨਲਾਈਨ ਪੋਰਟਲ ਖੋਲ੍ਹਿਆ ਸੀ। 13 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨਣ ਤੋਂ ਕੁਝ ਦੇਰ ਬਾਅਦ ਕੁਝ ਵਿਦਿਆਰਥੀਆਂ ਨੇ ਦਿੱਤੇ ਗਏ ਅੰਕਾਂ ਨਾਲ ਅਸੰਤੁਸ਼ਟੀ ਪ੍ਰਗਟ ਕੀਤੀ ਤੇ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਤਹਿਤ ਮੁਲਾਂਕਣ ਤੇ ਸਵਾਲ ਉਠਾਏ। ਇਸ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਸਿਸਟਮ ਦੇ ਲਾਗੂ ਕਰਨ ਅਤੇ ਖਰੀਦ ਪਹਿਲੂਆਂ ਦੀ ਸਮੀਖਿਆ ਸ਼ੁਰੂ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤੈ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਖਾਰਾ ਹਾਕੀ ਸਟੇਡੀਅਮ ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ ਤੇ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ
ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ।